ਸੋਚਾ ਛੜਿਆ ਉਹ ਜਾਂ ਸੋਚਦੀਆਂ ਨਾ ਮੈਂ ਉਹਦਾ ਕੁੱਟੀ ਉੱਤੇ ਟੈਟੂ ਬਣਵਾਰ ਵਾ ਸੋਚਦੀ ਫਿਟਾਲ ਦੀ ਮੈਂ ਫੈਂਟਮ ਦੇ ਨਾਲ ਦੀ ਮੈਂ ਇੱਕ ਹੋਰ ਕੁੜਤੀ ਸਵਾਰ ਵਾ ਉਹਨੂੰ ਦੇਖ ਕੇ ਤਾਂ ਮੇਰੀ ਹੋ ਜਾਵੇ